0: ਮੇਰੀ ਕਾਮਨੀ
1: ਖੋਲੋ ਕੰਤ ਕੇ ਵਾਰ ਨਹੀਂ ਖੁਲਜੀ ਅਬ ਜੋ ਹੈ ਸੁਣੋ ਸਾਧੂ ਨੇ ਸੁਣੋ ਦੋਹਾ ਸਾਧੂ ਕੇ ਰਾਮਨ ਸੇ
0: ਸੰਖ ਬਜੇ ਸਾ ਦੂਜਾ ਵੇਰੇ ਵਾ